ਗੁਰ ਗੋਪਾਲ ਗੁਰ ਗੋਬਿੰਦਾ ਗੁਰਦਿਆਲ ਸਦਾ ਬਖਸ਼ਿੰਦਾ ਗੁਰ ਸਾਸਤ ਸਿਮਰਤ ਖਟਕਰਮਾ ਗੁਰ ਪਵਿੱਤਰ ਅਸਥਾਨਾ ਹੈ ਗੁਰ ਸਿਮਰਤ ਸਭ ਕਿਲੇ ਵਿਖ ਨਾਸੈ ਗੁਰ ਸਿਮਰਤ ਜਮ ਸੰਗ ਨਾ ਫਸੈ ਗੁਰ ਸਿਮਰਤ ਮਨ ਨਿਰਮਲ ਹੋਵੇ ਗੁਰ ਕਾ ਟੇ ਅਪਮਾਨਾ ਹੈ ਗੁਰ ਕਾ ਸੇਵਕ ਨਰਕ ਨਾ ਜਾਏ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ ਗੁਰ ਕਾ ਸੇਵਕ ਸਾਧ ਸੰਗ ਪਾਏ ਗੁਰ ਕਰਦਾ ਨਿਤ ਜੀ ਦਾਨਾ ਹੈ ਗੁਰਦੁਆਰੈ ਹਰ ਕੀਰਤਨ ਸੁਣੀਐ ਸਤਿਗੁਰ ਭੇਟ ਹਰ ਜਸ ਮੁਖ ਭਣੀਐ ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹਿ ਦੇਵੈ ਮਾਨਾ ਹੈ ਆਗਮਾ ਗੋਚਰ ਗੁਰੂ ਦਿਖਾਇਆ ਭੂਲਾ ਮਾਰਗ ਸਤਿਗੁਰ ਪਾਇਆ ਗੁਰ ਸੇਵਕ ਬਿਗਨਾ ਭਗਤੀ ਹਰ ਪੂਰ ਦ੍ਰਿੜਾਇਆ ਗਿਆਨਾ ਹੈ ਗੁਰ ਦ੍ਰਿਸ਼ਟਾਇਆ ਸਭਨੀ ਠਾਈ ਜਲ ਥਲ ਪੁਰ ਰਹਿਆ ਗੁਰਸਾਈ ਊਚ ਊਨ ਸਭ ਏਕ ਸਮਾਨਾ ਮਨ ਲਾਗਾ ਸਹਿ ਧਿਆਨਾ ਹੈ ਗੁਰ ਮਿਲਿਆ ਸਭ ਤ੍ਰਿਸ਼ਨ ਬੁਝਾਈ ਗੁਰ ਮਿਲਿਆ ਨਹਿ ਜੋ ਹੈ ਮਾਈ ਸਤ ਸੰਤੋਖ ਦੀਆ ਗੁਰਪੂਰੈ ਨਾਮ ਅੰਮ੍ਰਿਤ ਪੀ ਪਾਨਾ ਹੈ ਗੁਰ ਕੀ ਬਾਣੀ ਸਮਾਏ ਸਮਾਣੀ ਆਪ ਸੁਣੀ ਤੈ ਆਪ ਵਖਾਣੀ ਜਿਨ ਜਿਨ ਜਪੀ ਤੇਈ ਸਭ ਨਿਸਤਰੇ ਤਿਨ ਪਾਇਆ ਨੇ ਚਲਥਾਨਾ ਹੈ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ ਜੋ ਕਿਛ ਕਰੇ ਸੋ ਆਪਣ ਭਾਣੈ ਸਾਧੂ ਧੂਰ ਜਾਚੈ ਜਨ ਤੇਰੇ ਨਾਨਕ ਸਤਿਗੁਰਬਾਨਾ ਹੈ ਮਾਰੂ ਸੋਲ ਹੈ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਨਿਰੰਜਨ ਪ੍ਰਭ ਨਿਰੰਕਾਰਾ ਸਮੈ ਵਰਤੈ ਆਪ ਨਿਰਾਰਾ ਵਰਨ ਜਾਤ ਚਿਹਨ ਕੋਈ ਸਭ ਹੁਕਮੇ ਸ੍ਰਿਸ਼ਟਿ ਉਪਾਇੰਦਾ ਲੱਖ ਚੌਰਾਸੀ ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁਖ ਪਾਏਂਦਾ ਕੀਤਾ ਹੋਵੇ ਤਿਸ ਕਿਆ ਕਹੀਐ ਗੁਰਮੁਖ ਨਾਮ ਪਦਾਰਥ ਲਈਐ ਜਿਸ ਆਪ ਭੁਲਾਏ ਸੋਈ ਭੁੱਲੈ ਸੋ ਬੂਝੈ ਜਿਸੈ ਬੁਝਾਏਂਦਾ ਹਰ ਸੋ ਕਾ ਨਗਰੇ ਹੋ ਕੀਆ ਸੇ ਉਭਰੇ ਜੋ ਸਤਿਗੁਰ ਸਰਣੀਆ ਤ੍ਰਿਹੋ ਗੁਣਾ ਤੇ ਰਹਿ ਨਿਰਾਰਾ ਸੋ ਗੁਰਮੁਖ ਸੋਭਾ ਪਾਏਂਦਾ ਅਨਕ ਕਰਮ ਕੀਏ ਬਹੁ ਤੇਰੇ ਜੋ ਕੀਜੈ ਸੋ ਬੰਧਨ ਪੈਰੇ ਕਰੁੱਤਾ ਬੀਜ ਬੀਜੇ ਨਹੀਂ ਜੰਮੈ ਸਭ ਲਾਹਾ ਮੂਲ ਗਵਾਏਂਦਾ ਕਲਯੁਗ ਮੈਂ ਕੀਰਤਨ ਪਰਦਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਹਰ ਦਰਗਹਿ ਪਤ ਸਿਉਂ ਜਾਏਂਦਾ ਖੰਡ ਪਤਾਲ ਦੀਪ ਸਭ ਲੋਵਾ ਸਭ ਕਾਲੈ ਵਸੇ ਆਪ ਪ੍ਰਭ ਕੀਆ ਨਿਚਲ ਏਕ ਆਪ ਅਬਨਾਸੀ ਸੋ ਨਿਚਲ ਜੋ ਤਿਸੈ ਬੁਝਾਏਂਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਜਿਉਂ ਜਲ ਤਰੰਗ ਉੱਠੈ ਬਹੁ ਭਾਤੀ ਫਿਰ ਸਰਲੈ ਸਰਲ ਸਮਾਏਂਦਾ ਇੱਕ ਜਾਚਕ ਮੰਗੈ ਦਾਨ ਦੁਆਰੈ ਜਾਂ ਪ੍ਰਭਾਵੈ ਤਾਂ ਕਿਰਪਾ ਧਾਰੈ ਦੇਹੋ ਦਰਸ ਜਿਤ ਮੰਤ੍ਰ ਪਤਾਸੈ ਹਰ ਕੀਰਤਨ ਮਨ ਠਹਿਰਾਏਂਦਾ ਰੂੜੋ ਠਾਕੁਰ ਕਿਤੇ ਵਸ ਨਾ ਆਵੈ ਹਰ ਸੋ ਕਿਛ ਕਰੇ ਜੇ ਹਰ ਕਿਆ ਸੰਤਾਂ ਭਾਵੈ ਕੀਤਾ ਲੋੜਨ ਸੋਈ ਕਰਾਏ ਨੂੰ ਦਰ ਫੇਰ ਨਾ ਕੋਈ ਪਾਏਂਦਾ ਜਿੱਥੈ ਔਕਟ ਆਏ ਬੰਤ ਹੈ ਪ੍ਰਾਣੀ ਤਿੱਥੈ ਹਰ ਧਿਆਈਐ ਸਾਰਿੰਗ ਪਾਣੀ ਜਿੱਥੈ ਪੁੱਤਰ ਕਲਤਰ ਨਾ ਬੇਲੀ ਕੋਈ ਤਿੱਥੈ ਹਰ ਆਪ ਛਡਾਏਂਦਾ ਵੱਡਾ ਸਾਹਿਬ ਅਗਮਾਥਾਹਾ ਕਿਉਂ ਮਿਲੀਐ ਪ੍ਰਵੇ ਪ੍ਰਵਾਹਾ ਕਾਟ ਸਿਲਕ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਏਂਦਾ ਹੁਕਮ ਬੂਝੈ ਸੋ ਸੇਵਕ ਕਹੀਐ ਬੁਰਾ ਭਲਾ ਦੋਇ ਸੰਸਰ ਸਹੀਐ ਹਉ ਮੈਂ ਜਾਏ ਤਾਂ ਏਕੋ ਬੂਝੈ ਸੋ ਗੁਰਮੁਖ ਸਹਿ ਸਮਾਏਂਦਾ ਹਰ ਕੇ ਭਗਤ ਸਦਾ ਸੁਖਵਾਸੀ ਬਾਲ ਸੁਭਾਏ ਅਤੀਤੋ ਦਾਸੀ ਅਨਕ ਰੰਗ ਕਰੈ ਬਹੁ ਭਾਤੀ ਜੋ ਪਿਤਾ ਪੂਤ ਲਾ ਡਾਏਂਦਾ ਅਗਮਾ ਗੋਚਰ ਕੀਮਤ ਨਹੀਂ ਪਾਈ ਤਾਂ ਮਿਲੀਐ ਜਾਂ ਲੈ ਮਿਲਾਈ ਗੁਰਮੁਖ ਪ੍ਰਗਟ ਭਇਆ ਤਿੰਨ ਜਨ ਕਉ ਜਿਨ ਤੁਰ ਮਸਤਕ ਲੇਖ ਲਿਖਾਏਂਦਾ
तू आपे करता कारण करना, श्रेष्ठ उपाय धरी सब तरना। जन नानक शरण पया हर द्वार, हर भावे लाज रखाएंदा। मारू सोलहे महला पंजवा, एक ओंकार सतगुर प्रसाद। जो दिसे सो एको तू है, बाणी तेरी श्रवणी सुनिए। दूजी अवर ना जाप सकाई, सगल तुम्हारी धारणा। आप चितारे अपना किया, आपे आपे आप प्रभथिया। आप उपाय रचियोन पासारा, आपे कटकट सारणा। एक उपाय वड़ दरबारी, एक उदासी एक करबारी। एक भूखे एक तृप्त अगाए, सबसे तेरा पारणा। आपे सत सत सत साचा, पोत पोत भगतन संगराचा। आपे गुप्त आपे है प्रगट, अपना आप सारना। सदा सदा सद हो बनहारा, ऊंचा अगमा था अपारा। ऊने परे परे पर ऊने, एह चलत स्वामी के कारणा। मुक्सा लाही सच्चे साहा, नैनी पेखा अगमा था। करनी सुन सुन मंतन हरिया, मेरे साहेब सगले उदाहरणा। कर कर वेखै कीता अपना, जी जंत सोई है जपना। अपनी कुदरत आपे जाने, नदरी नदर निहालना। संत सभा जै बैसे प्रभ पासे, आनंद मंगल हर चलत तमासे। गुण गावे अनहद तुन बाणी, तै नानक दास चितारना। आवन जाना सब चलत तुम्हारा, कर कर देखै खेलिया पारा। आप यो पाए यो पावन हारा, अपना किया पालना। सुन सुन जीवा सोए तुम्हारी, सदा सदा जाई बलिहारी। दोए कर जोड़ सिमरव दिन राती, मेरे स्वामी अगमे अपारना। तुद बिन दूजे के सालाही, एको एक जपी मन माही। हुक्म बूझ जन पय निहाला, ए भगता की कहलना। गुर उपदेश जपिए मन साचा, गुर उपदेश राम रंग राचा। गुर उपदेश तुटे सब बंधन, एहो परम हो पर जालना। जै राखे सोई सुखथाना, सहजे होए सोई पहलमाना। बिन से बैर नाही को बैरी, सब एको है पहलना। डर चूके बिन से अंधियारे, प्रगट पए प्रभ पुरख निरारे। आप छोड़ पए सरनाई, जिसका साथ इस कहलना। ऐसा को बड़ भागी आया, आठ पहर जिन खसम ते आया। ते जन कै संग तरै सब कोई, सो परवार सदारना। ए बख्शीस खसम ते पावा, आठ पहर कर जोड़ते आवा। नाम जपी नाम सही समावा, नाम नानक मिले उचारना। मारू महला पंजवा, सूरत देखना पूल गवारा। मिथन मुहारा झूठ पसारा, जग में कोई रहन ना पाए। निचले एक नारायणा, गुरपुरे की पव सरनाई। मोह सोग सब पर मिटाई, एको मंत्र दृढ़ाए औखद। सच नाम रिद गायना, जिस नामे कौ तरसै बहु देवा। सगल भगत जाकी कर दे सेवा, अनाथा नाथ दीन दुख भंजन। सो गुरपुरे ते पायना, होर द्वारा कोई ना सूजै। त्रिपवन तावै ता किशु ना बूजै। सतगुर साहो भंडार नाम जिस, एहो रतन तिसै ते पायना। जा की तूर करे पोनीता, सुर नर देव ना पावै मीता। सत पुरख सतगुर परमेसर, जिस भेड़त पार परायणा। पार जात लोड़े मन प्यारे, काम तिन सोही दरबारे। तृप्त संतोख सेवा गुरपुरे, नाम कमाए रसायणा। गुर कै शब्द मरै पंच धातु, पै पार ब्रह्म होवै निर्मला। तू पारस जा पेटै गुरपूरा, ता पारस परस दिखायणा। कई बैकुंठ नाही लवै लागे, मुक्त बपड़ी पी ज्ञानी त्यागे। एक अंकार सतगुर ते पाईऐ, हाँ बल बल गुर दरसायणा। गुर की सेवना जाने कोई, गुर पार ब्रह्मया गुचर सोई।
ਜਿਸਨੋ ਲਾਏ ਲਏ ਸੋ ਸੇਵਕ ਜਿਸਵਟ ਪਾਗ ਮਥਾਇਣਾ ਗੁਰ ਕੀ ਮਹਿਮਾ ਬੇਦ ਨਾ ਜਾਣੈ ਤੁਸ਼ਮਾਤ ਸੁਣ ਸੁਣ ਵਖਾਣੈ ਪਾਰ ਬ੍ਰਹਮ ਅਪਰੰਪਰ ਸਤਿਗੁਰ ਜਿਸ ਸਿਮਰਤ ਮਨ ਸੀਤ ਲਾਇਣਾ ਜਾਂ ਕੀ ਸੋਏ ਸੁਣੀ ਮਨ ਜੀਵੈ ਹਿਰਦੈ ਵਸੈ ਤਾਂ ਠੰਡਾ ਥੀਵੈ ਗੁਰਮੁਖੋ ਅਲਾਏ ਤਾਂ ਸੋਭਾ ਪਾਏ ਤਿਸ ਜਮਕੈ ਪੰਥ ਨਾ ਪਾਇਣਾ ਸੰਤਨ ਕੀ ਸਰਣਾਈ ਪੜਿਆ ਜੀਓ ਪ੍ਰਾਣ ਤਨਿਆ ਗੈ ਧਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰੋ ਦਇਆ ਕਿਰਮਾਇਣਾ ਨਿਰਗੁਣ ਕਉ ਸੰਗ ਲਿਹੋਰ ਲਾਏ ਕਰ ਕਿਰਪਾ ਮੋਹਿ ਟੈ ਲੈ ਲਾਏ ਪੱਖਾ ਫੇਰੋ ਪੀਸੋ ਸੰਤ ਆਗੈ ਚਰਨ ਤੋਏ ਸੁਖ ਪਾਇਣਾ ਬਹੁਤ ਦੁਆਰੇ ਭ੍ਰਮ ਭ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਣਾਇਆ ਸਦਾ ਸਦਾ ਸੰਤੈ ਸੰਗ ਰੱਖੋ ਇਹੋ ਨਾਮ ਦਾਨ ਦੇਵਾਇਣਾ ਪਏ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੁਖ ਸਹਿਜੋ ਸਦਾ ਆਨੰਦਾ ਨਾਨਕ ਦਾ ਦਸਾਇਣਾ ਮਾਰੂ ਸੋਲ ਹੈ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੈ ਧਰਤੀ ਅਰ ਆਕਾਸਾ ਸਿਮਰੈ ਚੰਦ ਸੂਰਜ ਗੁਣ ਤਾਸਾ ਪਾਉਣ ਪਾਣੀ ਬਹਿ ਸੰਤਰ ਸਿਮਰੈ ਸਿਮਰੈ ਸਗਲਿਓ ਪਾਰ ਜਨਾ ਸਿਮਰੈ ਖੰਡ ਦੀਪ ਸਭ ਲੋਵਾ ਸਿਮਲੈ ਸਿਮਰੈ ਪਾਤਾਲ ਪੁਰੀਆ ਸੱਚ ਸੋਵਾ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ ਸਿਮਰੈ ਬ੍ਰਹਮੇ ਬਿਸ਼ਨ ਮਹੇਸਾ ਸਿਮਰੈ ਦੇਵ ਤੇ ਕੋਟ ਤੇ ਤੀਸਾ ਸਿਮਰੈ ਜਖ ਦੈਤ ਸਭ ਸਿਮਰੈ ਅਗੰਤ ਨਾ ਜਾਈ ਜਸਗਨਾ ਸਿਮਰੈ ਪਸਪੰਖੀ ਸਭ ਭੂਤਾ ਸਿਮਰੈ ਬਨ ਪਰਬਤ ਅਵਧੂਤਾ ਲਤਾ ਬਲੀ ਸਾਗ ਸਭ ਸਿਮਰੈ ਰਵ ਰਿਆ ਸਵਾਮੀ ਸਭ ਮਨਾ ਸਿਮਰੈ ਥੂਲ ਸੂਖਮ ਸਭ ਜਨਤਾ ਸਿਮਰੈ ਸਿੱਧ ਸਾਧਕ ਹਰ ਮੰਤਾ ਗੁਪਤ ਪ੍ਰਗਟ ਸਿਮਰੈ ਪ੍ਰਮੇਰੇ ਸਗਲ ਪਵਨ ਕਾ ਪ੍ਰਪਤਨਾ ਸਿਮਰੈ ਨਰ ਨਾਰੀ ਅਸਰਮਾ ਸਿਮਰੈ ਜਾਤ ਜੋਤ ਸਵਰਨਾ ਸਿਮਰੈ ਗੁਣੀ ਚਤਰ ਸਭੇਤੇ ਸਿਮਰੈ ਰਹਿਣੀ ਅਰਜਨਾ ਸਿਮਰੈ ਘੜੀ ਮੂਰਤ ਪਲ ਨਿਮਖਾ ਸਿਮਰੈ ਕਾਲ ਅਕਾਲ ਸੋ ਸੋਚਾ ਸਿਮਰੈ ਸਾਉਣ ਸ਼ਸਤਰ ਸੰਜੋਗਾ ਅਲਖ ਨ ਲਖੀਐ ਇੱਕ ਖਿਨਾ ਕਰਨ ਕਰਾਵਨ ਹਾਰ ਸੁਵਾਮੀ ਸਗਲ ਕਟਾਂ ਕੇ ਅੰਤਰ ਜਾਮੀ ਕਰ ਕਿਰਪਾ ਜਿਸ ਭਗਤੀ ਲਾਵੋ ਜਨਮ ਪਦਾਰਥ ਸੋਜਨਾ ਜਾਂ ਕੈ ਮਨਮੂਠਾ ਪ੍ਰਭ ਅਪਨਾ ਪੂਰੇ ਕਰਮ ਗੁਰ ਕਾ ਜਪ ਜਪਨਾ ਸਰਬ ਨਿਰੰਤਰ ਸੋ ਪ੍ਰਭ ਜਾਤਾ ਬਹੁ ਨ ਜੋਨੀ ਭਰਮ ਰੋਨਾ ਗੁਰ ਕਾ ਸ਼ਬਦ ਵਸੈ ਮਨ ਜਾਂ ਕੈ ਦੁਖ ਦਰਦ ਪ੍ਰਮਤਾ ਕਾ ਭਗੈ ਸੁਖ ਸਹਿਜ ਆਨੰਦ ਨਾਮ ਰਸ ਅਨੰਦ ਬਾਣੀ ਸਹਿ ਤੁਨਾ ਸੋ ਤਨਵੰਤਾ ਜਿਨ ਪ੍ਰਭ ਧਿਆਇਆ ਸੋ ਪਤਵੰਤਾ ਜਿਨ ਸਾਧ ਸੰਗ ਪਾਇਆ ਪਾਰ ਬ੍ਰਹਮ ਜਾ ਕੇ ਮਨ ਉਠਾ ਸੋ ਪੂਰ ਕਰਮਾ ਨਾਸ਼ਨਾ ਜਲ ਥਲ ਮਹੀਅਲ ਸੁਆਮੀ ਸੋਈ ਅਵਰ ਨ ਕਹੀਐ ਦੂਜਾ ਕੋਈ ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ ਅਵਰ ਨ ਦੀਸੈ ਏਕ ਬਿਨਾ ਉੱਚੇ ਤੇ ਉੱਚਾ ਦਰਬਾਰਾ ਕਹਿਣ ਨਾ ਜਾਈ ਅੰਤ ਨਾ ਪਾਰਾ ਗਹਿਰ ਗੰਭੀਰ ਅਥਾ ਸੁਆਮੀ ਅਤੁਲ ਨਾ ਜਾਈ ਕਿਆ ਮਿਨਾ ਤੂੰ ਕਰਤਾ ਤੇਰਾ ਸਭ ਕੀ ਆ ਤੁਝ ਬਿਨ ਅਵਰ ਨਾ ਕੋਈ ਬੀ ਆਦ ਮੱਧ ਅੰਤ ਪ੍ਰਭ ਤੂੰ ਹੈ ਸਗਲ ਪਸਾਰਾ ਤੁਮ ਤਨਾ ਜਮ ਦੂਤ ਤਿਸ ਨਿਕਟ ਨਾ ਆਵੈ ਸਾਧ ਸੰਗ ਹਰ ਕੀਰਤਨ ਗਾਵੈ ਸਗਲ ਮਨੋਰਥ ਤਾਂ ਕੇ ਪੂਰਨ ਜੋ ਸ਼ਰਵਣੀ ਪ੍ਰਭ ਕਾ ਜਸ ਸੁਨਾ ਤੂੰ ਸਭਨਾ ਕਾ ਸਭ ਕੋ ਤੇਰਾ ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸੇਈ ਜਨ ਉਤਮ ਜੋ ਪਾਵੈ ਸੁਆਮੀ ਤੁਮ ਮਨਾ ਮਾਰੂ ਮਹੱਲਾ ਪੰਜਵਾਂ ਪ੍ਰਭ ਸਮਰੱਥ ਸਰਬ ਸੁਖਦਾਨਾ ਸਿਮਰੋ ਨਾਮ ਹੋ ਮਿਰਵਾਨਾ

जन्म जन्म की मैल मिटावो, दीर्घ रोग मिटाए हर औखद, हर निर्मल रापै मंगना, श्रवणी सुनाओ बिमल जा स्वामी, एकाओट तजो बिख कामी, निम निम पाए लगो दास तेरे, कर सुकृत नाही संगना, रसना गुण गावे हर तेरे, मिटा कमाते अवगुण मेरे, सिमर सिमर स्वामी मन जीवे, पंच दूत तज तंगना, चरण कमल जप गोहित चरिया, संत संग मिल सागर तरिया, अर्चा बंदन हर संत निवासी, बाहुड़ जो न नंगना, दास दासन को कर लिहो गोपाला, कृपा निधान दीन दयाला, सखा सहाई पूर्ण परमेश्वर, मिल कदे न होवी भंगना, मन तन अर्प धरी हर आगे, जन्म जन्म का सोया जागे, जिसका सा सोई प्रतपालक, हत त्यागी हूं मैं हंतना, जल थल पूर्ण अंतर जामी, काटकट रव्या छल स्वामी, परम पीत खोई गुरपूरै, एक रव्या सरबंगना, जत कत पेखाओ प्रभ सुख सागर, हर तोट भंडार नाही रतनागर, अगे अगा किश्मित नहीं पाई है, सो बूझै जिस कर पंगना, छाती शीतल मन तन ठंडा, जन्म मरण की मिटवी डंजा, कर गए काढ़ लिए प्रभ अपने, अम्यो तार दृष्टंगना, एको एक रव्या सब ठाई, तिसबिन दूजा कोई नाही, आद मद अंत प्रभ रव्या, तृष्ण बुझी परमंगना, गुर परमेसर गुर गोबिंद, गुर करता गुर सदबख्शंद, गुर जप जाप जपत फल पाया, ज्ञान दीपक संत संगना, जो पेखा सो सब के स्वामी, जो सुनना सो प्रभ की बानी, जो कीनो सो तुम्हें करायो, शरण सहाई संत तना, जाचक जाचे तुम्हें अराद, पतत पावन पूर्ण प्रभ साद, एको दान सर्व सो गुण निद, आन मंगन ने किंचना, काया पात्र प्रभ करने हारा, लगी लाग संत संगारा, निर्मल सोए बनी हर बाणी, मन नाम जीठे रंगना, सोले कला संपूर्ण फलिया, अंत कला हुए ठाकर चढ़िया, आनंद विनोद हर नाम सुख नानक, अमृत रस हर पुंचना, मारू सोल हे महला पंजवा, एको अंकार सतगुर प्रसाद, तू साहिब हों सेव कीता, जियो पिंड सब तेरा दीता, करण करावण सब तू है, तू है नाही किछ साड़ा, तुम्हें पठाए ता जग मैं आए, जो तुद पाणा से कर्म कमाए, तुझ ते बाहर किछु ना होवा, ता पी नाही किछ काड़ा, उहां हुक्म तुम्हारा सुनिए, इहां हर जस तेरा पढ़िए, आपे लेखा लेखा आपे, तुम स्यो नाही किछ चाड़ा, तू पिता सब बारक थारे, ज्यों खिलावे त्यों खेलन हारे, उजड़ मार्ग सब तुम ही कीना, चले नाही को वे पाड़ा, एक बैसाए रखे ग्रह अंतर, एक पठाए देह दसंतर, एक ही कौ कास एक ही कौ राजा, इन मैं कही है क्या कूड़ा, कमन सो मुक्ति कमन सो नरका, कमन सहसारी कमन सो भगता, कमन सो दाना कमन सो होछा, कमन सो सुरता कमन जड़ा, हुक्मे मुक्ति हुक्मे नरका, हुक्म संसारी हुक्मे भगता, हुक्मे होछा हुक्मे दाना, दूजा नाही अवर तड़ा, सागर की ना आत्म पारा, एक खड़े रसा तलकार मन मुख गावारा, एक ना पार लंगावे आपे, सतगुर जन का सच बेड़ा, कौतक काल एहो हुक्म पठाया, जी जंत यो पाए समाया, वेखै विकसै सब रंग माने, रचन कीना एक अखाड़ा, वड्डा साहेब वड्डी नाई, वड्डा तार वड्डी जिस जाई,
ਅਗਮਾ ਗੋਚਰ ਬਿਆਨਤਾ ਤੋਲਾ ਹੈ ਨਾਹੀ ਕਿਛ ਅਹਾੜਾ ਕੀਮਤ ਕੋਈ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੁਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਕੇਤੜਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਸੁਨ ਸਮਾਇਆ ਕੇਤੜਿਆਂ ਦਿਨ ਤੁੰਦੂਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸਿਵਰ ਤਾਈਆਂ ਅੰਤਰ ਆਪੇ ਸੀਤਲ ਠਾਰ ਗੜਾ ਜਿਸੈ ਨਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨਹਦ ਵਾਜੇ ਤਿਸ ਹੀ ਸੁਖ ਤਿਸ ਹੀ ਠਕਰਾਈ ਤਿਸੈ ਨਾ ਆਵੈ ਜਮ ਨੇੜਾ ਕੀਮਤ ਕਾਗਦ ਕਹੀ ਨਾ ਜਾਈ ਕਹੋ ਨਾਨਕ ਬੇਅੰਤ ਗੋਸਾਈ ਆਦ ਮਦ ਅੰਤ ਪ੍ਰਭ ਸੋਈ ਹਾਥ ਤਿਸੈ ਕਹਿ ਨੇ ਬੇੜਾ ਤਿਸੈ ਸ਼ਰੀਕ ਨਾਹੀ ਰੇ ਕੋਈ ਕਿਸ ਹੀ ਬੁੱਤੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ ਮਾਰੂ ਮਹੱਲਾ ਪੰਜਵਾਂ ਅਚਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਧਸੂਦਨ ਦਾ ਮੋਦਰ ਸਵਾਮੀ ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੀਓ ਅਸਰ ਸੰਘਾਰੇ ਜਗ ਜੀਵਨ ਅਵਨਾਸੀ ਠਾਕਰ ਘੜ ਘੜ ਵਾਸੀ ਹੈ ਸੰਗਾ ਧਰਣੀ ਧਰ ਈਸ ਨਰ ਸਿੰਘ ਨਾਰਾਇਣ ਦਾੜਾ ਅਗਰੇ ਪ੍ਰਥਮ ਧਰਾਇਣ ਬਾਵਨ ਰੂਪ ਕੀਆ ਤੁਦ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ ਬਨਵਾਲੀ ਚੱਕਰ ਪਾਰ ਦਨਸ ਅਨੁਪਿਆ ਬਨਵਾਲੀ ਚੱਕਰ ਪਾਣ ਦਰਸਿਆ ਨੂਪਿਆ ਸਹਿਸ ਨੇਤਰ ਮੂਰਤ ਹੈ ਸਹਿਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਛਲ ਅਨਾਥ ਹੈ ਨਾਥੇ ਗੋਪੀ ਨਾਥ ਸਗਲ ਹੈ ਸਾਥੇ ਬਾਸ ਦੇਵ ਨਿਰੰਜਨ ਦਾਤੇ ਬਰਨਾ ਸਾਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਦੀ ਲੱਜਾ ਨਿਵਾਰ ਉਦਾਹਰਣ ਕਮਲਾ ਕੰਤ ਕਰੈ ਕੰਤੂਹਲ ਆਨੰਦ ਬਿਨੋਦੀ ਨੇਹ ਸੰਗਾ ਅਮੋਗ ਦਰਸ਼ਨ ਅਜੂਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਾਓ ਅਬਨਾਸੀ ਅਬਗਾਤਿਆ ਗੋਚਰ ਸਭ ਕਿਛ ਤੁਝ ਹੀ ਹੈ ਲੱਗਾ ਸ੍ਰੀ ਰੰਗ ਬੈਕੁੰਠ ਕੇ ਵਾਸੀ ਮਸ਼ਕਸ਼ ਕੂਰਮ ਆਗਿਆ ਉਤਰਾਸੀ ਕੇਸਵ ਚਲਤ ਕਰੈ ਨਿਰਾਲੇ ਕੀਤਾ ਲੋੜੈ ਸੋ ਹੋਏਗਾ ਨਿਰਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤੁਰਭੁਜ ਕਹਾਇਆ ਸਾਵਰ ਸੁੰਦਰ ਰੂਪ ਬਣਾਵੈ ਬੇਣ ਸੁਨਤ ਸਭ ਮੋਹੈਗਾ ਬਨਮਾਲਾ ਵਿਭੂਖਨ ਕਮਲ ਲੈਨ ਸੁੰਦਰ ਕੁੰਡਲ ਮੁਕਟ ਬੈਨ ਸੰਖ ਚੱਕਰ ਗਦਾ ਹੈ ਧਾਰੀ ਮਹਾਸਾਰਥੀ ਸਤਸੰਗਾ ਪੀਤ ਪਤੰਬਰ ਤ੍ਰਿਪਵਨ ਧਣੀ ਜਗਨਨਾਥ ਗੋਪਾਲ ਮੁਖ ਪਣੀ ਸਾਰਿੰਗ ਤਰ ਭਗਵਾਨ ਬੀਠਲਾ ਮੈਂ ਗਣਤ ਨਾ ਆਵੈ ਇਹ ਸਰਬੰਗਾ ਨੇਹ ਕੰਟਕ ਨੇਹ ਕੇਵਲ ਕਹੀਐ ਧਨੰਜੈ ਜਲਥਲ ਹੈ ਮਹੀਐ ਮਿਰਤ ਲੋਕ ਭਇਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਭੱਗਾ ਪਤਤ ਪਾਵਨ ਦੁਖ ਪੈ ਭੰਜਨ ਅਹੰਕਾਰ ਨਿਵਾਰਨ ਹੈ ਪਵ ਖੰਡਨ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਪਿੱਗਾ ਨਿਰੰਕਾਰਿਆ ਛਾਲਿਆ ਡੋਲੋ ਜੋਤ ਸਰੂਪੀ ਸਭ ਜਗ ਮੋਲੋ ਸੋ ਮਿਲੈ ਜਿਸ ਆਪ ਮਿਲਾਏ ਆਪੋ ਕੋਇ ਨਾ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ ਆਪ ਓ ਪਾਵੈ ਆਪ ਕੋ ਪਾਵੈ ਤੁਦ ਲੇਪ ਨਹੀਂ ਇਕ ਤਿਲਰੰਗਾ ਏਕ ਜੀਹੀ ਗੁਣ ਕਮਨ ਵਖਾਨੈ ਸਹਿਜ ਫਨੀ ਸੇਖ ਅੰਤ ਨਾ ਜਾਣੈ ਨਵ ਤਨ ਨਾਮ ਜਪੈ ਦਿਨ ਰਾਤੀ ਇਹ ਗੁਣ ਨਾਹੀ ਪ੍ਰਭ ਕੈ ਸੰਗਾ ਓਟ ਗਹੀ ਜਗਤ ਪਿਤ ਸਰਨਾਇਆ ਭੈ ਭਯਾਨਕ ਜਮਦੂਤ ਦੁੱਤ ਰਹਿ ਮਾਇਆ
ਹੋ ਕਿਰਪਾਲ ਇੱਛਾ ਕਰ ਰੱਖੋ ਸਾਧ ਸੰਪਨ ਕੈ ਸੰਗ ਸੰਗਾ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਇੱਕ ਮੰਗੋ ਦਾਨ ਗੋਬਿੰਦ ਸੰਤਰੇਨਾ। ਮਸਤਕ ਲਾਏ ਪਰਮ ਪਦ ਪਾਵੋ, ਜਿਸ ਪ੍ਰਾਪਤ ਸੋ ਪਾਵੇਗਾ। ਜਿਨ ਕਉ ਕਿਰਪਾ ਕਰੀ ਸੁਖਦਾਤੇ, ਤਿਰ ਸਾਧੂ ਚਰਨ ਲਹਿਰਦੈ ਪਰਾਤੇ। ਸਗਲ ਨਾਮ ਨਿਧਾਨ ਤਿਨ ਪਾਇਆ, ਅਨਹਦ ਸ਼ਬਦ ਮਨ ਵਾਜੰਗਾ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਕਹੋ ਨਾਨਕ ਭਗਤ ਭਏ ਸਰਨਾਈ, ਦੇਹੋ ਦਰਸ਼ਮਨ ਰੰਗ ਲੱਗਾ। ਤੇਰੀ ਗਤਮਿਤ ਤੂੰ ਹੈ ਜਾਣੈ, ਤੂੰ ਆਪੇ ਕਥੈ ਤੈ ਆਪ ਵਖਾਣੈ। ਨਾਨਕ ਦਾਸ ਦਾਸਨ ਕੋ ਕਰੀਓ, ਹਰ ਭਾਵੈ ਦਾਸਾ ਰਾਗ ਸੰਗਾ। ਮਾਰੂ ਮਹੱਲਾ ਪੰਜਵਾਂ, ਅੱਲੈ ਅਗਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆਂ ਕੇ ਧੰਦੇ। ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ। ਸੱਚ ਨਿਵਾਜ ਯਕੀਨ ਮੁਸੱਲਾ, ਮਨਸਾ ਮਾਰਨ ਵਾਰੋ ਆਸਾ। ਦੇਹ ਮਸੀਤ ਮਨ ਮੌਲਾਣਾ, ਕਲਮ ਖੁਦਾਈ ਪਾਕ ਖਰਾ। ਸਰਾ ਸਰੀਅਤ ਲੇ ਕਮਾਵੋ, ਤਰੀਕਤ ਤਰਕ ਖੋਜ ਟੋਲਾਵੋ। ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ। ਕੁਰਾਨ ਕਤੇਬ ਦਿਲ ਮਾਏ ਕਮਾਹੀ, ਦਸ ਔਰਾਤ ਰੱਖੋ ਬਦਰਾਹੀ। ਪੰਚ ਮਰਦ ਸਿਦਕ ਲੇ ਬੰਧੋ, ਖੈਰ ਸਬੂਰੀ ਕਬੂਲ ਪਰਾ। ਮੱਕਾ ਮਿਹਰ ਰੋਜਾ ਪੈ ਖਾਕਾ, ਪਿਸਤ ਪੀਰ ਲਫਜ਼ ਕਮਾਏ ਅੰਦਾਜ਼ਾ। ਹੂਰ ਨੂਰ ਮੁਸਕ ਖੁਦਾਇਆ ਬੰਦਗੀ, ਅੱਲੈ ਆਲਾ ਹੁਜਰਾ। ਸੱਚ ਕਮਾਵੈ ਸੋਈ ਕਾਜੀ, ਜੋ ਦਿਲ ਸੋਧੈ ਸੋਈ ਹਾਜੀ। ਸੋ ਮੁੱਲਾ ਮਲਿਊਨ ਨਿਵਾਰੈ, ਸੋ ਦਰਵੇਸ਼ ਜਿਸ ਧਰਾ। ਸਭੇ ਵਕਤ ਸਭੇ ਕਰਵੇਲਾ, ਖਾਲਕ ਯਾਦ ਲੈ ਮੈਂ ਮੌਲਾ। ਤਸਬੀ ਯਾਦ ਕਰੋ ਦਸ ਮਰਦਨ, ਸੁਨਤ ਸੀਲ ਬੰਧਨ ਬਰਾ। ਦਿਲ ਮੈਂ ਜਾਨੋ ਸਭ ਫਿਲਹਾਲਾ, ਖਿਲਖਾਨਾ ਬਿਰਾਦਰ ਹਮੂ ਜੰਜਾਲਾ। ਮੀਰ ਮਲਕ ਉਮਰੇ ਫਾਨਾਇਆ, ਏਕ ਮੁਕਾਮ ਖੁਦਾਏ ਦਰਾ। ਅਵਲ ਸਿਫਤ ਦੂਜੀ ਸਾਬੂਰੀ, ਤੀਜੈ ਹਲੇਮੀ ਚੌਥੈ ਖੈਰੀ। ਪੰਜਵੇਂ ਪੰਜੇ ਇਕਤ ਮੁਕਾਮ, ਇਹ ਪੰਜ ਵਖਤ ਤੇਰੇ ਅਪਰ ਪਰਾ। ਸਗਲੀ ਜਾਨ ਕਰੋ ਮੌਦੀਫਾ, ਬਦ ਅਮਲ ਛੋੜ ਕਰੋ ਹੱਥ ਕੂਜਾ। ਖੁਦਾਏ ਏਕ ਬੁਝ ਦੇਵੋ ਬਾਂਗਾਂ, ਬੁਰਗੂ ਬਰਖੁਰਦਾਰ ਖਰਾ। ਹੱਕ ਹਲਾਲ ਬਖੋਰੋ ਖਾਣਾ, ਦਿਲ ਦਰਿਆਓ ਤੋ ਮੈਲਾਣਾ। ਪੀਰ ਪਛਾਣੈ ਪਿਸਤੀ ਸੋਈ, ਅਜਰਾਈਲ ਨਾ ਦੋਈ ਠਰਾ। ਕਾਇਆ ਕਿਰਦਾਰ ਔਰਤ ਯਕੀਨਾ, ਰੰਗ ਤਮਾਸੇ ਮਾਣ ਹਕੀਨਾ। ਨਾਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ। ਦੁਨੀਆ ਰੰਗ ਨਾ ਆਵੈ ਨੇੜੈ, ਜਿਉ ਕੁਸਮ ਪਾਟ ਕਿਉ ਪਾਕ ਹਰਾ। ਜਾਂ ਕਉ ਮਿਹਰ ਮਿਹਰ ਮਿਹਰਵਾਨਾ, ਸੋਈ ਮਰਦ ਮਰਦ ਮਰਦਾਨਾ। ਸੋਈ ਸੇਖ ਮਸਾਇ ਕਹਾ ਜੀ, ਸੋ ਬੰਦਾ ਜਿਸ ਨਜ਼ਰ ਨਰਾ। ਕੁਦਰਤ ਕਾਦਰ ਕਰਨ ਕਰੀਮਾ, ਸਿਬਤ ਮੁਹੱਬਤ ਅਥਾ ਰਹੀਮਾ। ਹੱਕ ਹੁਕਮ ਸੱਚ ਖੁਦਾਇਆ ਬੁਝ, ਨਾਨਕ ਬੰਦ ਖਲਾਸ ਤਰਾ। ਮਾਰੂ ਮਹੱਲਾ ਪੰਜਵਾਂ, ਪਾਰ ਬ੍ਰਹਮ ਸਭ ਉੱਚ ਬਿਰਾਜੇ। ਆਪੇ ਥਾਪੋ ਥਾਪੇ ਸਾਜੇ, ਪ੍ਰਭ ਕੀ ਸਰਨ ਗਹਿਤ ਸੁਖ ਪਾਈਐ। ਕਿਛ ਭਉ ਨਾ ਵਿਆਪੈ ਬਾਲਕਾ, ਗਰਭ ਅਗਨ ਮੈਂ ਜਿਨੈ ਉਬਾਰਿਆ। ਰਕਤ ਕਿਰਮ ਮੈਂ ਨਹੀਂ ਸੰਘਾਰਿਆ, ਆਪਣਾ ਸਿਮਰਨ ਦੇ ਪ੍ਰਤਪਾਲਿਆ। ਉਹ ਸਗਲ ਘਟਾ ਕਾ ਮਾਲਕਾ, ਚਰਨ ਕਮਲ ਸਰਨਾਈ ਆਇਆ। ਸਾਧ ਸੰਗ ਹੈ ਹਰ ਜਸ ਗਾਇਆ, ਜਨਮ ਮਰਨ ਸਭ ਦੁੱਖ ਨਿਵਾਰੇ। ਜਪ ਹਰ ਹਰ ਪਉ ਨਹੀਂ ਕਾਲਕਾ, ਸਮਰੱਥ ਕਥ ਹੈ ਗੋਚਰ ਦੇਵਾ। ਜੀ ਜੰਤ ਸਭ ਤਾਂ ਕੀ ਸੇਵਾ, ਅੰਡਜ ਜੇਰਜ ਸੇਤਜ ਉਤਪੁਜ, ਬਹੁ ਪ੍ਰਕਾਰੀ ਪਾਲਕਾ। ਤਿਸੈ ਪ੍ਰਾਪਤ ਹੋਏ ਨਿਧਾਨਾ, ਰਾਮ ਨਾਮ ਰਸ ਅੰਤਰ ਮਾਨਾ।
ਕਰ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇ ਸਾਲਕਾ ਆਦਿ ਅੰਤ ਮਧ ਪ੍ਰਭ ਸੋਈ ਆਪੇ ਕਰਤਾ ਕਰੇ ਸੋਹੋਈ ਭ੍ਰਮ ਪਉ ਮਿਟਿਆ ਸਾਧ ਸੰਗ ਤੇ ਦਾਲਦ ਨਾ ਕੋਈ ਕਹਲਕਾ ਊਤਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋ ਰਵਾਲਾ ਬਾਸਨ ਮੇਟ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ਸੰਤਾਂ ਕੀ ਹੈ ਰੀਤ ਨਿਰਾਲੀ ਪਾਰ ਬ੍ਰਹਮ ਕਰ ਦੇਖੈ ਨਾਲੀ ਸਾ ਸਾ ਸਾ ਰਾਧਨ ਹਰ ਹਰ ਕਿਉਂ ਸਿਮਰਤ ਕੀ ਜੈ ਆਲਕਾ ਜੈ ਦੇਖਾਂ ਤੈ ਅੰਤਰਜਾਮੀ ਨਿਮਖਣਾ ਵਿਸਰਾਓ ਪ੍ਰਭ ਮੇਰੇ ਸਵਾਮੀ ਸਿਮਰ ਸਿਮਰ ਜੀਵੈ ਤੇਰੇ ਦਾਸਾ ਬਨ ਜਲ ਪੂਰਨ ਥਾਲਕਾ ਤੱਤੀ ਵਾਓ ਨਾ ਤਾਂ ਕਉ ਲਾਗੈ ਸਿਮਰਤ ਨਾਮ ਅੰਦਨ ਜਾਗੈ ਅਨੰਦ ਬਿਨੋਦ ਕਰੇ ਹਸਿਮਰਨ ਤਿਸ ਮਾਇਆ ਸੰਗ ਨਾ ਤਾਲਕਾ ਰੋਗ ਸੋਗ ਦੁਖ ਤਿਸ ਨਾਹੀ ਸਾਧ ਸੰਗ ਹਰ ਕੀਰਤਨ ਗਾਹੀ ਆਪਣਾ ਨਾਮ ਦੇਹ ਪ੍ਰਪ੍ਰੀਤਮ ਸੁਣ ਬੇਨੰਤੀ ਖਾਲਕਾ ਨਾਮ ਰਤਨ ਤੇਰਾ ਹੈ ਪਿਆਰੇ ਰੰਗ ਰਤੇ ਤੇਰੇ ਦਾਸਿਆ ਪਾਰੇ ਤੇਰਾ ਰੰਗ ਰਤੇ ਤੁਧ ਜਿਹੇ ਵਿਰਲੇ ਕੇਈ ਪਾਲਕਾ ਤਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰੈ ਨਾਹੀ ਕਾਹੂ ਬੇਰਾ ਤਿਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲਕਾ ਸਾਜਨ ਮੀਤ ਪਿਆਰਾ ਸੋਈ ਏਕ ਦਰੜਾਏ ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰ ਤਜਾਏ ਤਿਸ ਜਨ ਕਉ ਉਪਦੇਸ਼ ਨਿਰਮਾਲਕਾ ਤੁਧ ਵਿਣ ਨਾਹੀ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹਉ ਬਲਿਹਾਰੀ ਸਤਿਗੁਰ ਪੂਰੇ ਜਿਨ ਖੰਡਿਆ ਪਰਮਿਆ ਨਾਲਕਾ ਸਾਸ ਸਾਸ ਪ੍ਰਭ ਬਿਸਰੈ ਨਾਹੀ ਆਠ ਪਹਿਰ ਹਰ ਹਰ ਕਉ ਧਿਆਈ ਨਾਨਕ ਸੰਤ

ਗੁਣ ਤੇ ਗੁਣ ਮਿਲ ਪਾਈ ਹੈ ਜੇ ਸਤਿਗੁਰ ਮਾਹੇ ਸਮਾਏ ਮੋਲ ਅਮੋਲ ਨਾ ਪਾਈ ਹੈ ਵਣਜਨਾ ਲਈ ਜੈ ਹਾਟ ਨਾਨਕ ਪੂਰਾ ਨੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਵੱਡੀ ਵਡਿਆਈ ਭਗਤ ਦਾਨ ਮੰਗੈ

ਮਾਹੇ ਸਮਾਏ ਮੋਲ ਅਮੋਲ ਨਾ ਪਾਈ ਹੈ ਵਣਜਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬੋ ਨਾ ਹੋਵੇ ਘਾਟ ਮਹੱਲਾ ਚੌਥਾ ਨਾ ਵਿਹੂਣੇ ਭਰਮ ਸਹਿ ਆਵੇ ਜਾਵੇ ਨੀਤ ਇੱਕ ਬੰਧ ਇੱਕ ਢੀਲਿਆ ਇੱਕ ਸੁਖੀ ਹਰ ਪ੍ਰੀਤ ਨਾਨਕ ਸੱਚਾ ਮਨ ਲੈ ਸਚ ਕਰਨੀ ਸਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਪਰਮ ਗੜ ਕੱਟਿਆ ਮੋਹ ਲੋਭ ਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤੀ ਉਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਪਾਈ ਸਬਦੇ ਕਰੇ ਪਿਆਰ ਸਤ ਸੰਗਤ ਸਿਓ ਮਿਲਦੋ ਰਹਿ ਸੱਚੇ ਤਰੇ ਪਿਆਰ ਵਿੱਚੋ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ ਗੁਣਾ ਕੀ ਰਾਹ ਸੰਗਰੈ ਅਵਗੁਣ ਕੱਢੈ ਵਿਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋਡੈ ਆਪਣਾ ਦੂਜੇ ਨਾ ਤਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਭੈ ਤੇਰੇ ਡਰ ਨਾ ਹੈ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋਏ ਥੈ ਚਾਲ ਸੋ ਸਾਗਰ ਲੈਰੀ ਦੇ ਠਾਕਨਾ ਸੱਚੇ ਬੋਏ ਥੈ ਜੇ ਗੁਰ ਤੀਰਕ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ ਪੌੜੀ ਨਿਹ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੇ ਤਖ਼ਤ ਬੈਠਾ ਨਿਉ ਕਰ ਸਤਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣਿਆਈ ਐਥੈ ਸੁਖਾ ਐਥੈ ਸੁਖਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋ ਜੀ ਪਾਈ

ਸਤਿਗੁਰ ਸਾਚਾ ਮਨ ਵਸੈ ਸਾਜਨ ਉਤ ਹੀ ਠਾਏ ਨਾਨਕ ਮੰਤ੍ਰ ਪਤਾਸੀਐ ਸਿਫਤੀ ਸਾਚੈ ਨਾਏ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ ਆਪੇ ਕਿਸੀ ਬਖਸ ਲੈ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁੱਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾ ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਕਲੱਖਾ ਗੁਰਪ੍ਰਸਾਦੀ ਉੱਭਰੇ ਜਿਨ ਹਰ ਰਸ ਚੱਖਾ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ ਸਲੋਕ ਮਹੱਲਾ ਤੀਜਾ ਜਿਨ੍ਹਾਂ ਗੁਰ ਨਹੀਂ ਪੇਟਿਆ ਪੈ ਕੀ ਨਾਹੀਂ ਬਿੰਦ ਆਵਣ ਜਾਵਣ ਦੁੱਖ ਘਣਾ ਕਦੇ ਨਾ ਚੁੱਕੈ ਚਿੰਦ ਕਾਪੜ ਜਵੈ ਪਿਛੋੜੀਐ ਕੜੀ ਮੁਹਤ ਕੜੀਆਲ ਨਾਨਕ ਸੱਚੇ ਨਾਮ ਬਿਨ ਸਿਰਹੋ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤਿਰ ਭਵਨ ਟੂੰਡੀ ਸੱਜਣਾ ਹਉਮੈ ਬੁਰੀ ਜਗਤ ਨਾ ਚੁਰ ਹੀ ਅੜੇ ਸੱਚ ਚਉ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸਾਣੇ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਐਥੈ ਓਥੈ ਮੁਕਤ ਹੈ ਜਿਨ ਰਾਮ ਪਛਾਣੇ ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਨ ਤਾਂ ਪ੍ਰਰਵੈ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹਿਨਸ ਸਦਾ ਭਲੀ ਪਿਰਕੈ ਹਿਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਅਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਧਨ ਰਾਵੀਏ ਧਨ ਔਰ ਨਾਮ ਸਿੰਗਾਰ ਨਾਨਕ ਤਨ ਆ

0: ਹੱਲਾ ਪਹਿਲਾ ਸਸਰੇ ਪਈਐ ਕੰਤ ਕੀ ਕੰਤਿਆ ਗਮ ਥਾਹੋ ਨਾਨਕ ਤਨ ਸੁਹਾਗਣੀ ਜੋ ਪਾਵੈ ਵੇ ਪ੍ਰਵਾਹੋ ਪੌੜੀ ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇਈ ਇਹ ਭੂਪਤ ਰਾਜੇ ਨਾ ਆਖੀਐ ਦੂਜੇ ਪਾਏ ਦੁਖ ਹੋਈ ਕੀਤਾ ਕਿਆਸਾ ਲਾਹੀਐ ਜਿਸ ਜਾਂਦੇ ਬਿਲਮ ਨਾ ਹੋਈ ਨਿਹਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਹਚਲ ਹੋਈ ਸਲੋਕ ਮਹੱਲਾ ਤੀਜਾ ਸਭ ਨਾ ਕਾ ਪ੍ਰੇਕ ਹੈ ਪਿਰ ਬਿਨ ਖਾਲੀ ਨਾ ਹੈ ਨਾਨਕ ਸੇ ਸੋਹਾਗਣੀ ਜੇ ਸਤਿਗੁਰ ਮਾਹੇ ਸਮਾਹੇ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਤਿਉਂ ਦਰ ਸਾਹਿਬ ਛੁੱਟੀਐ ਜੇ ਰਾਚੈ ਸੱਚ ਰੰਗ ਗੂੜੈ ਰੰਗਿਆ ਭਾਰਕੈ ਨਾਨਕ ਗੁਰਪ੍ਰਸਾਦੀ ਛੁੱਟੀਐ ਜੇ ਚਿੱਤ ਲਾਗੈ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸ੍ਰਿਟ ਸਭ ਸਾਜੀਆਂ ਨੂੰ ਆਪੇ ਵਰਤੀ ਜੈ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰਸਬਦੀ ਕਮਲ ਵਿਗਸਿਆ ਇਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਹਿ ਸਵੀਜੈ ਸਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ ਮਹੱਲਾ ਤੀਜਾ ਸਹਿਜ ਵਣਸਪਤ ਫੁੱਲ ਫਲ ਭਵਰ ਵਸੈ ਪੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਭੇ ਰੰਗ ਪੌੜੀ ਜੋ ਜਨ ਲੂਜੈ ਮਨੈ ਸਿਉਂ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪਛਾਨਾ ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਹੇ ਸਮਾਨਾ ਹਰ ਜੀਓ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗਤ ਨੇ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ ਦਰਗਹਿ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹੱਥ ਨਾ ਲੱਦੀਆ ਸਬਦ ਦੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵੋ ਨਾ ਕੋਏ ਐਸਾ ਸਤਿਗੁਰ ਲੋੜ ਲਹੋ ਜਿਸ ਜੇਵੜੇ ਅਵਰ ਨਾ ਕੋਏ ਤਿਸਰ ਨਾਈ ਛੁੱਟੀਐ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦੇ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚੈ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਹੰਕਾਰ ਮਰੈ ਦੁਖ ਪਾਵੈ ਅੰਧੇ ਆਪਣਾ ਪਛਾਣਨੀ ਦੂਜੇ ਪਚ ਜਾਵੈ ਅਤ ਕ੍ਰੋਧ ਸਿਉਂ ਲੂਜਦੇ ਅੱਗੇ ਪਿੱਛੇ ਦੁਖ ਪਾਵੈ ਹਰ ਜਿਓ ਹੰਕਾਰ ਨਾ ਪਾਵਈ ਵੇਦ ਕੂਕ ਸੁਣਾਵੈ ਹੰਕਾਰ ਮੋਏ ਸੇਵ ਗਤੀ ਗਏ ਮਰ ਜਨਮੈ ਫਿਰ ਆਵੈ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਪਰਮ ਪਦਾਰਥ ਮੰਨ ਲੈ ਧਨ ਸਵਾਰਣ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤਿਸਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਇਹੋ ਮਾਰੀ ਐ ਗੁਰਸਬ ਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਿਗੁਰ ਪੇਟੈ ਸੋਏ ਪੌੜੀ ਦੋਵੇਂ ਤਰਫਾ ਉਪਾਈ ਓਨ ਵਿੱਚ ਸਖਤ ਸੇ ਵਾਸਾ ਸਖਤੀ ਕਿਰੈ ਨਾ ਪਾਇਓ ਫਿਰ ਜਨਮ ਬਿਨਾਸਾ ਗੁਰਸੇਵੈ ਸਾਂਤ ਪਾਈਐ ਜਪ ਸਾਸ ਗਿਰਾਸਾ ਸਿਮਰਤ ਸਾਸਤ ਸੋ ਦੇਖ ਉਤਮ ਹਰਦਾਸਾ ਨਾਨਕ ਨਾਮ ਬਿਨਾ ਕੋਥਿਰ ਨਹੀਂ ਨਾਮੇ ਬਲ ਜਾਸਾ ਸਲੋਕ ਮਹੱਲਾ ਤੀਜਾ ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖਚਾਰ ਨਵਖੰਡ ਮੱਧੇ ਪੂਜੀਆ ਆਪਣੇ ਚੱਜ ਵਿਚਾਰ ਮਤ ਸੱਚਾ ਅੱਖਰ ਭੁੱਲ ਜਾਏ ਚੌਕੇ ਪਿੱਟੈ ਨਾ ਕੋਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪੋ ਪਾਏ ਕਰੇ ਆਪ ਆਪੇ ਨਜ਼ਰ ਕਰੇ ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਓ ਲੂਜੈ ਗੁਰ ਸਬਦੀ ਹਰ ਭੇਦੀ ਹੈ ਹਰ ਜਪ ਹਰ ਬੂਜੈ ਸੋ ਹਰ ਸਰਨ ਆਈ ਛੁੱਟੀ ਹੈ ਜੋ ਮਨ ਸਿਓ ਜੂਜੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ ਸਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ ਸਾਹਿਬ ਲੇਖਾ ਮੰਗ ਸੀ ਦੁਨੀਆਂ ਦੇਖ ਨਾ ਭੂਲ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਅਲੱਗੋ ਜੋਏ ਮਧੂਕੜੋ ਸਾਰੰਗ ਪਾਣ ਸਵਾਏ ਹੀਰਾ ਹੀਰਾ ਬੇਦਿਆ ਨਾਨਕ ਕੰਠ ਸੁਭਾਏ ਪੌੜੀ ਮਨਮੁਖ ਕਾਲ ਵਿਆਪਦਾ ਮੋਹੇ ਮਾਇਆ ਲਾਗੇ ਖਿਨ ਮੈਂ ਮਾਰ ਪਿਛਾੜ ਸੀ ਪਾਏ ਦੂਜੇ ਠਾਗੇ ਫਿਰ ਵੇਲਾ ਹੱਥ ਨਾ ਆਵਈ ਜਮ ਕਾ ਡੰਡ ਲਾਗੇ ਤਿੰਨ ਜਮ ਡੰਡ ਨਾ ਲੱਗਈ ਜੋ ਹਰ ਲਿਵ ਜਾਗੇ ਸਭ ਤੇਰੀ ਤੁਧ ਛਡਾਵਣੀ ਸਭ ਤੋਂ ਦਹਿ ਲਾਗੇ ਸਲੋਕ ਮਹੱਲਾ ਪਹਿਲਾ ਸਰਬੇ ਜੋਇ ਅਗਛਮੀ ਦੁੱਖ ਕਨੇਰੋ ਆਤ ਕਾਲਰ ਲਾਦਸ ਸਰ ਲੰਘਣਾ ਲਵ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਅਖੁੱਟੋ ਦਰ ਵਿਆਪਾਰ ਨਾਨਕ ਵੱਖਰ ਨਿਰਮਲੋ ਧਨ ਸਾਹੋ ਵਾਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕੁਰ ਮਾਣ ਮਾਥੈ ਉਬੈ ਜਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰੇ ਹੋਣ ਵਿੱਚ ਨਵਨਿਧ ਨਾਮ ਇੱਕ ਆਪੇ ਭਰਮ ਭੁਲਾਇਨ ਤਿੰਨ ਫੁਲ ਕਾਮ ਇੱਕ ਨੀ ਗੁਰਮੁਖ ਬੁੱਝਿਆ ਹਰ ਆਤਮ ਰਾਮ ਇੱਕ ਨੀ ਸੁਣ ਕੇ ਮੰਨਿਆ ਹਰਿ ਉਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਭੋਲਤਣ ਪੈ ਮਨ ਵਸੈ ਹੇਕੈ ਪਦ ਰਹੀੜ ਅਤ ਡਾਹਪਣ ਦੁੱਖ ਘਣੋ ਤੀਨੇ ਥਾਵ ਭਰੀਡ ਮਹੱਲਾ ਪਹਿਲਾ ਮਾਂਦਲ ਬੇਦ ਸੇ ਬਾਜਣੋ ਘਣੋ ਤੜੀ ਹੈ ਜੋਏ ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨਾ ਕੋਏ ਮਹੱਲਾ ਪਹਿਲਾ ਸਾਗਰ ਗੁਣੀਆ ਥਾ ਹੋ ਕਿਨ ਹੱਥ ਹਾਲਾ ਦੇਖੀਐ ਵੱਡਾ ਵੇ ਪ੍ਰਵਾਹ ਹੋ ਸਤਿਗੁਰ ਮਿਲੈ ਤਾਂ ਪਾਰ ਪਾਵਾਂ ਮੱਝ ਭਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਪੌੜੀ ਜਿੰਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਣ ਸੋ ਪਾਏਂਦੇ ਹਰ ਨਾਮ ਤੇ ਆਵੈ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿਨਕਾ ਮਿਤ ਹੈ ਜਮ ਮਗ ਨਾ ਪਾਵੈ ਹਰ ਨਾਮ ਤੇ ਆਵੈ ਦਿਨਸ ਰਾਤ ਹਰ ਨਾਮ ਸਮਾਵੈ
1: ਯੂ ਆਰ ਲਿਸਨਿੰਗ ਟੂ ਰੇਡੀਓ ਸਾਈ ਗਲੋਬਲ ਹਾਰਮਨੀ Radio Sai brings to you every day the teachings and the universal message of love of Bhagwan Sri Satya Sai Baba.

ਸਦਾ ਅਪਵਿੱਤ ਸੰਤਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਡਾਲਾ ਗਏ, ਸੰਤ ਕੇ ਦੁਖੀ ਕੋ ਸਭ ਤਿਆਗ ਗਏ। ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਭਿਖਾਰੀ।

ਸਿਮਰ ਸਿਮਰ ਸਿਮਰ ਪਾਸੋ ਹੈ ਨਾਨਕ ਬਿਗੜ ਨਾ ਲਾਗੈ ਕੋਇ ਉਸਤਤ ਮਨ ਮੈਂ ਕਰਨ ਕਾ ਕਰਮਨ ਮੇਰੇ ਸਤ ਪਿਓਹਾਰ ਨਿਰਮ ਰਸਨਾ ਅੰਮ੍ਰਿਤ ਪੀਓ ਸਤ

ਸਾਧ ਸੰਗ ਜਸਕੈ ਸਰੋ ਤਿਉ ਅਰਜਨ ਰਹਿ ਅੰਦਨ ਕੀਰਤਨ ਕੇਲ ਬਖਿਆਨ ਦਿਸਤ ਮੈਂ ਸੋਈ ਨਿਰਵਾਨ ਏਕ ਉਪਰ ਜੇ ਜਨ ਕੀ ਆਸਾ ਤਿਸਕੀ ਖਟੀਆ ਜਮ ਕੀ ਫਾਸਾ ਪਰ ਭੂਮ ਕੀ ਜਿਸਮਨ ਭੋਖ।

ਆਪੇ ਮੇਹ ਲੈ ਕਿਰਪਾਲ ਗੁਰ ਕਾ ਸਾਹਿਬ ਜਾ ਪੈ ਨਿਹਾਲ ਹੁਣ ਕਿਸੇ ਵਾ ਸੋਈ ਲਾਗੈ ਸੁਨਾ ਕਿਰਪਾ ਕਰੇ ਵਡ ਪਾਗੈ ਨਾਮ ਜਦ ਪਾਵੈ ਬਸ ਰਾਮ ਨਾਨਕ ਤਿਨ ਪੁਰਖ ਕਉ ਤਿਨ ਕਰਮਾਨ ਜੋਸ਼ ਕਰੈ ਸੋਪਰਾ।

ਸਰਬ ਜੀ ਆਪ ਪੇ ਪ੍ਰਤਪਾਲ, ਸਰ ਕੀ ਚਿੰਤਾ ਜਿਸਮਨ ਮਾਏ, ਤਿਸ ਤੇ ਬਿਰਥਾ ਕੋਈ ਨਾ। ਰੇ ਮਨ ਮੇਰੇ ਸਦਾ ਹਰ ਜਾ ਅਵਨਾਸੀ ਪ੍ਰਭਾ ਪੇ ਆਪ, ਆਪਨ ਕੀਆ ਕਛੁ ਨਾ ਹੋਏ, ਜੇ ਸਵਪਨ ਨੀ ਲੋਚੈ ਕੋਏ, ਤਿਸ ਪੇ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਾਪੇ ਕਰਨਾ, ਰੂਪਨ ਤੋਂ ਨਾਹੀ ਮੋਹੈ, ਪ੍ਰਭ ਕੀ ਜੋ ਸਰ ਘਟ ਸੋ ਹੈ, ਤਨ ਮਨ ਤਾਓ ਕਿਆ ਕੋ ਗਰਬੈ, ਜਾਂ ਸਭ ਕੇ ਤੁਸਕਾ ਦੀਆ ਦਰਬੈ, ਅਤ ਸੂਰਾ ਜੇ ਕੋ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿ ਤਾਵੇ, ਜੇ ਕੋ ਹੋਏ ਬਹਿ